0: ਕੀਤੀ। ਜੰਮੂ ਕਸ਼ਮੀਰ ਚ 1522 ਮੁਲਾਜ਼ਮੇ ਗੀ 74 ਲੱਖ ਰੁਪਏ ਦਾ ਪ੍ਰੋਤਸਾਹਨ ਤੇ 304 ਮਾਲਕੇ ਗੀ 25,42,00,000 ਰੁਪਏ ਬਾਗੁਜ਼ਾਰ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਹੋਰੀ ਜੰਮੂ ਚ ਨਵੀਂ ਵਿਧਾਨ ਸਭਾ ਦੀ ਇਮਾਰਤ ਦੇ ਨਿਰਮਾਣ ਕੰਮੇ ਦਾ ਨਿਰੀਖਣ ਕੀਤਾ। ਮਿਆਰ ਕੰਨੇ ਬਿਜਨ ਕੋਈ ਸਮਝੌਤਾ ਕੀਤੇ ਦੇ ਕੰਮੇ ਗੀ ਤੌਲੇ ਤੋੜ ਚਾੜਨੇ ਦਾ ਨਿਰਦੇਸ਼ ਦਿੱਤਾ। ਮੰਤਰੀ ਜਾਵੇਦ ਰਾਣਾ ਹੋਰ ਬਫਲਿਆਸ ਚ ਅੱਗ ਲੱਗਣੇ ਵਾਲੀ ਘਟਨਾ ਦੇ ਪ੍ਰਭਾਵ ਤੇ ਕੰਨੇ ਮਿਲੇ ਬਨਕ ਦੇ ਮੁਆਵਜ਼ੇ ਦਾ ਭਰੋਸਾ ਦੁਆਇਆ। ਨੀਟ UG 2026 ਦੇ ਕੱਲ੍ਹ ਭਰਤੀ ਲੈਤੇ ਜਾਣੇ ਵਾਲੇ ਇਮਤਿਹਾਨ ਲਈ ਜੰਮੂ ਕਸ਼ਮੀਰ ਚ ਵੀ ਤਿਆਰੀਆਂ ਮੁਕੰਮਲ ਤੇ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਚ 22 ਜੂਨ ਤੋੜੀ ਮੌਸਮ ਬਦਲੋਖੜਾ ਬਣੇ ਰਹਿਣੇ ਤੇ ਕਿਸ ਥਾਰੇ ਵਰਖਾ ਤੇ ਅੰਧੀ ਝੱਖੜ ਦੀ ਪੇਸ਼ਨਗੋਈ ਕੀਤੀ ਹੈ। ਇਹਦੇ ਕੰਨੇ ਗਏ ਖਬਰੇ ਦਾ ਇਹ ਬੁਲੇਟਿਨ ਸਮਾਪਤ ਹੋਇਆ।
1: ये आकाशवाणी भद्रवाह है FM 101 MHz पर। 9:30 हुए हैं। समय अपेश है कश्मीरी मौसीकी प्रोग्राम के आगाज़ में। आइए सुनते हैं एजाज़ अहमद का गाया ये गीत।